ਐਡੀ ਕਰ ਲਗਦਾਈ ਤੂੰ ਕਰ ਕਹਜੋ ਜਾਨਬ ਐਡੀ ਕਰ ਲਗਦਾਈ ਤੂੰ ਕਰ ਕਹਜੋ ਮਾ ਤੁਝੋ ਮਾ ਤੁਝੋ